0: fight his complaints. You must note that the political significance is difficult to ignore because Sangrur is the home district of Chief Minister Bhagwat Mann. And this incident, of course, comes amid the continuing uproar and scrutiny of Punjab's response to the drug crisis, including the recent death of Gulzar Singh. Sachin Pilot and Charanjit Singh Channi have alleged that people raising their voices against drugs are being intimidated. Before we get in the lowdown with my colleague Gurpreet Chinna, listen in to these crucial political reactions we've lined up for you.
1: ਜਗਾ ਸਿੰਘ ਹੈ ਉਹਨੇ ਆ ਕੇ ਡੀ ਸੀ ਸੰਗਰੂਰ ਦੇ ਦਫ਼ਤਰ ਅੱਗੇ ਆਤਮ ਹੱਤਿਆ ਕਰਨ ਲਈ ਜ਼ਹਿਰ ਖਾ ਲਈ ਹੈ। ਕਾਰਨ ਇਹ ਹੈ ਕਿ ਉਹਨੇ ਇੱਕ ਵੀਡੀਓ ਨਸ਼ਿਆਂ ਦੇ ਖਿਲਾਫ ਪਾਈ ਸੀ। ਪਿੰਡ ਦਾ ਸਰਪੰਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਹੈ ਉਹਨੇ ਜਾ ਕੇ ਧਮਕਾਇਆ, ਉਹਨੇ ਵੀਡੀਓ ਡਿਲੀਟ ਵੀ ਕਰਤੀ ਲੇਕਿਨ ਅਸਲਾ ਲੈ ਕੇ ਚਲੇ ਗਿਆ ਅਤੇ ਉਹ ਡਰ ਦੇ ਮਾਰੇ ਨੇ ਅੱਜ ਆਤਮ ਹੱਤਿਆ ਕਰਨ ਵਾਸਤੇ ਦਵਾਈ ਖਾ ਲਈ ਹੈ। ਜੇਰੇ ਇਲਾਜ ਹੈ ਅਤੇ ਉਹਦੀ ਸਥਿਤੀ ਬੜੀ ਮਾੜੀ ਹੈ। ਇਹ ਹਾਲਾਤ ਅੱਜ ਪੰਜਾਬ ਦੇ ਇਹਨਾਂ ਨੇ ਕਰਤੇ ਹੈ ਕਿ ਦਹਿਸ਼ਤ ਇੰਨੀ ਪਾ ਰਹੇ ਹੈ ਕਿ ਹਰ ਬੰਦੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੱਛੇ ਗੁਲਜ਼ਾਰ ਸਿੰਘ ਆਤਮ ਹੱਤਿਆ ਕਰ ਗਿਆ, ਮੋਹਨਜੀਤ ਦੇ ਤਸੀਹੇ ਦਿੱਤੇ, ਉਸੇ ਤਰੀਕੇ ਦਾ ਇਹ ਕੇਸ ਹੈ। ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਦੇਖਣ ਨੂੰ ਮਿਲਦੇ ਹੈ।
2: ਨਾਮ ਕੀ ਹੈ ਤੁਹਾਡਾ?
3: ਜੱਗਾ ਸਿੰਘ ਜੀ।
2: ਕਿਹੜਾ ਪਿੰਡ ਆ?
3: ਨਿਮੋਲੀ।
2: ਬਈ ਅਸਲ ਚੱਕਰ ਕੀ ਆ, ਕੀ ਕਿਉਂ ਤੁਸੀਂ ਇਹ ਐਕਸ਼ਨ ਕਿਉਂ ਲਿਆ?
3: ਐਕਸ਼ਨ ਜਿੱਤੇ ਦੀ ਵੀਡੀਓ ਪਾ ਦਿੱਤੀ ਜੀ ਮੈਂ ਨੈਟ ਤੇ। ਮੈਂ ਤਾਂ ਸਰਪੰਚ ਨੇ ਤਾਂ ਕਿਹਾ ਮੈਂ ਜਦ ਡਿਲੀਟ ਕਰਵਾ ਦੀ ਆ।
2: ਸਰਪੰਚ ਦਾ ਕੀ ਨਾਮ ਬਈ?
3: ਸੁੱਕੀ ਬੂੜੀ ਆ ਜੀ।
2: ਤੁਹਾਨੂੰ ਕੀ ਲਾ ਦੋ ਯਾਰ, ਨਾ ਬਣ ਕੇ ਕਿੰਨਾ ਕੁ ਤੰਗ ਕਰਿਆ? ਕੀ ਕਿਹਾ ਉਹਨਾਂ ਨੇ?
3: ਬੋਲ ਨਹੀਂ ਆ ਜੀ, ਅਸਲਾ ਦਿਖਾਉਂਦਾ ਸੀ ਕੀ ਕਰਿਆ ਤੇ ਗੋਲੀ।
2: ਫਿਰ ਇਹ ਜਿਹਾ ਐਕਸ਼ਨ ਕਿਉਂ ਲਿਆ ਤੁਸੀਂ? ਇਹ ਤਾਂ ਗਲਤ ਆ ਜਿਹੜਾ ਤੁਸੀਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰੀ ਆ।
3: ਸਾਡੀ ਸੁਣਵਾਈ ਨਹੀਂ ਹੋਈ, ਮੇਰੇ ਘਰੇ ਆ ਕੇ ਕੈਮਰੇ ਬਣ ਤੇ ਜੀ ਵੀਡੀਓ ਬਣੀ ਹੋਈ ਆ ਜੀ।
2: ਪੁਲਿਸ ਨੂੰ ਕੰਪਲੇਂਟ ਕਰੀ ਆ ਤੁਸੀਂ?
3: ਕਰੀ ਆ ਜੀ।
2: ਪੁਲਿਸ ਨੇ ਵੀ ਨਹੀਂ ਸੁਣੀ?
3: ਨਹੀਂ ਜੀ, ਡੀਵੀਆਰ ਵੀ ਲੈ ਕੇ ਚੱਕ ਕੇ ਉਹਦੇ ਚ ਸਾਰੇ ਸਬੂਤ ਦੇ ਕੇ ਕਹਿੰਦੇ ਕਰ ਲਈ ਆ ਡੀਵੀਆਰ।
2: ਪਰ ਜਾਨ ਦੇਣੀ ਤਾਂ ਗਲਤ ਆ ਭਾਜੀ।
3: ਹੋਰ ਸਰ ਕਰੀਏ ਕੀ, ਮੇਰੇ ਮਨ ਤੋਂ ਲਾਵਾ ਕੋਈ, ਮੇਰੇ ਬੱਚੇ ਵੀ ਮਰਨਗੇ ਉਹਨੇ।
0: This is Sangrur we're talking about, the home district of the Chief Minister of Aam Aadmi Party's Harpal Cheema and Aman Arora. Gurpreet Chinna joins us with the details we need currently. Gurpreet, a man's taken the extreme step of consuming poison at the DC's office. What does this tell us about his stated experience of the administration's response so far? And crucially, what concrete steps are now being taken to address his complaint and how's he doing this morning?
4: Well, clear word from the victim. He says that he has raised this issue again and again before the police and the local administration. When his issue was not addressed by the local authorities, he was forced to take this extreme step. It is also learned from the police official. The investigation is already underway. They say once they are going to record the statement of the victim, after that they will be in a position to tell what exactly happened to this whole case. But this case has also sparked a political row in the state of Punjab. It has been seen that the BJP party, opposition parties, including Congress and Akali Dal, they have been condemning and criticizing the state government, saying who's ever raising question against the drug menace which is prevailing in the state of Punjab, immediately such type of treatment has been met to the victim. So now let's see that how the state government is going to give answer on these questions which were being raised by Jagga Singh, who says that he had sent a video in which he has shown that how the drug was being sold in his area, and after that it has been seen that local sarpanch has mounted a lot of pressure, and that was one of the main reasons why he has taken this extreme step. But the investigation is already underway. We have to wait and watch how the investigation will be unfolded in this case, and what was the real truth behind the whole case, and why the local administration and local police was not able to address the problem of Jagga, which he has raised before the authorities.
0: Gurpreet, as always, thanks so much for joining us with the details you've accessed so far. We'll of course continue to track how this investigation progresses. All right, for now, let's turn our attention to further breaking news updates we're tracking this morning, this time from Maharashtra. Well, a social media reel, a political leader offended, and an alleged act of public humiliation. Basically, in Pune, MNS workers have blackened the face of content creator Mahesh Mote and forced him to do sit-ups with slippers on his head, can you see in these visuals, and made him apologize before a photograph of Raj Thackeray. The striking part is that an MNS leader, Shubham Jagdale, appears to openly describe the action

0: पंजाब विल बी मेड ड्रग फ्री विद इन वन मंथ ऑफ फॉर्मेशन ऑफ गवर्नमेंट, रिहैबिलिटेशन एंड डी एडिक्शन ऑफ ड्रग विक्टिम्स विद इन सिक्स मंथ्स। एक महीने में ड्रग्स खत्म, छह महीने में जो युवा ड्रग्स लेता है उसको सहायता मिलेगी, रिहैबिलिटेशन होगा। और आज पंजाब के लोग कह रहे हैं सबसे ज्यादा सहायता अगर किसी को चाहिए कि नशे की लत लग गई तो सूर्य अस्त भगवंत मान मस्त, ये बनाएंगे नशा मुक्त पंजाब। इस मंच से बड़ी जिम्मेदारी से हम ये मांग रखते हैं, जब आप पंजाबियों को इंसाफ नहीं दे सकते, जब आप पंजाब को नशा मुक्त नहीं बना सकते हैं, भगवंत मान आपको इस्तीफा दे देना चाहिए, तुरंत इस्तीफा दीजिए। पंजाब के भविष्य के साथ, पंजाब के युवा के साथ आप खिलवाड़ नहीं कर सकते हैं। बिना एक क्षण गवाए भगवंत मान को तुरंत इस्तीफा दे देना चाहिए। जो जग्गा सिंह के साथ हुआ, गुलजार सिंह के साथ हुआ, वो किसी और हमारे पंजाबी भाई बहन के साथ ना हो, ये सुनिश्चित करने के लिए हम मांग करते हैं भगवंत मान तुरंत इस्तीफा दे। दूसरा, चाहे वो गुलजार सिंह का परिवार हो, चाहे वो जग्गा सिंह भाई का परिवार हो, इनको इंसाफ देने की जिम्मेदारी भगवंत मान की है। इनको इंसाफ कब मिलेगा, ये हमारी मांग है, सुनिश्चित करिए इनको इंसाफ मिले। और बड़ी प्रखरता से, स्पष्टता से मैं कहना चाहूंगा, जहां वर्दी ही प्रताड़ित करे भगवंत मान के इशारे पर पंजाबियों को, तो हम ये भी मांग करते हैं कि एक निष्पक्ष जांच नहीं हो सकती पुलिस द्वारा। ऐसा ही मामला पंजाब हरियाणा हाईकोर्ट में लंबित भी है, गुलजार सिंह के मामले में सीबीआई जांच की स्वीकृति दें भगवंत मान, ही शुड गिव हिज कंसेंट टू अ सीबीआई इन्वेस्टिगेशन।
1: That's the BJP aggressive against the Aam Aadmi Party government in Punjab over this latest case. Now, as I was telling you, ladies and gentlemen, this young man identified as Jagga Singh consumed poison during anti-drug protests in Punjab. He made serious allegations against a local sarpanch and his aides. In fact, claimed that he was threatened after posting a video highlighting the drug problem in his village. Now, Congress has also jumped on to this. Congress leader Sachin Pilot, who is the in charge of the state of Punjab for the party, questioned the safety of those raising their voice against the drug menace in Punjab. Let's listen in.
2: ਕਮਲ ਭਾਈ ਨਾਮ ਕੀ ਹੈ ਤੁਹਾਡਾ?
3: ਜੱਗਾ ਸਿੰਘ ਜੀ।
2: ਕਿਹੜਾ ਪਿੰਡ ਆ?
3: ਨਮੋਈ।
2: ਭਾਈ ਅਸਲ ਚੱਕਰ ਕੀ ਆ, ਕੀ ਕਿਉਂ ਤੁਸੀਂ ਇਹ ਐਕਸ਼ਨ ਕਿਉਂ ਲਿਆ?
3: ਐਕਸ਼ਨ ਜਿੱਤੇ ਦੀ ਵੀਡੀਓ ਪਾ ਦਿੱਤੀ ਜੀ ਮੈਂ ਨੈਟ ਤੇ। ਮੈਂ ਤਾਂ ਸਰਪੰਚ ਨੇ ਤਾਂ ਕਿਹਾ ਮੈਂ ਜਦ ਡਿਲੀਟ ਕਰਵਾ ਦੀ ਆ।
2: ਸਰਪੰਚ ਦਾ ਕੀ ਨਾਮ ਭਾਈ?
3: ਸੁੱਕੀ ਬੋਣੀ ਆ ਜੀ।
2: ਤੁਹਾਨੂੰ ਕੀ ਤੁਹਾਨੂੰ ਕੀ ਕਿੰਨਾ ਕੁ ਤੰਗ ਕਰਿਆ, ਕੀ ਕਿਹਾ
3: ਉਹਨਾਂ ਨੇ? ਬੋਣੀ ਆ ਜਸਲਾ ਦੇ ਕਹਿੰਦਾ ਸੀ ਕੀ ਕਰਿਆ ਤੇ ਬੋਣੀ।
2: ਫਿਰ ਇਹ ਐਕਸ਼ਨ ਕਿਉਂ ਲਿਆ ਤੁਸੀਂ? ਇਹ ਤਾਂ ਗਲਤ ਆ ਜਿਹੜਾ ਤੁਸੀਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰੀ ਆ।
3: ਸਾਡੀ ਸੁਣਵਾਈ ਨਹੀਂ ਹੋਈ, ਮੇਰੇ ਘਰੇ ਆ ਕੇ ਕੈਮਰੇ ਬਣਦੇ ਜੀ, ਵੀਡੀਓ ਬਣੀ ਹੋਈ ਆ ਜੀ।
2: ਪੁਲਿਸ ਨੂੰ ਕੰਪਲੇਂਟ ਕਰੀ ਆ ਤੁਸੀਂ?
3: ਕਰੀ ਆ ਜੀ।
2: ਪੁਲਿਸ ਨੇ ਵੀ ਨਹੀਂ ਸੁਣੀ?
3: ਨਹੀਂ ਜੀ, ਡੀਵੀਆਰ ਵੀ ਲੈ ਕੇ ਚੱਕ ਕੇ ਉਹਦੇ ਚ ਸਾਰੇ ਸਬੂਤ ਦੇ ਕੇ ਕਹਿੰਦੇ ਖਾਲੀ ਆ ਡੀਵੀਆਰ।
2: ਪਰ ਜਾਨ ਦੇਣੀ ਤਾਂ ਗਲਤ ਆ ਭਾਜੀ।
3: ਉਹ ਸਰ ਕਰੀਏ ਕੀ, ਮੇਰੇ ਮਰਨ ਤੋਂ ਇਲਾਵਾ ਕੋਈ, ਮੇਰੇ ਬੱਚੇ ਵੀ ਮਰਨ ਗਏ ਨੇ।
4: ਪੰਜਾਬ ਮੇ ਸਰਕਾਰ ਕੀ ਧੱਕੇਸ਼ਾਹੀ, ਬੁਰਸ਼ਾਗਰਦੀ, ਦਬਾਓ ਰੁਕਨੇ ਕਾ ਨਾਮ ਨਹੀਂ ਲੈ ਰਹਾ। ਪੰਜਾਬ ਮੇ ਨਸ਼ੇ ਨਹੀਂ ਰੁਕ ਰਹੇ, ਪੰਜਾਬ ਮੇ ਕਤਲੋਗਾਰਤ ਨਹੀਂ ਰੁਕ ਰਹੀ, ਪੰਜਾਬ ਮੇ ਪੋਲੀਟੀਕਲ ਔਰ ਪੁਲਿਸ ਪ੍ਰੈਸ਼ਰ ਰੁਕ ਨਹੀਂ ਰਹਾ। ਇੱਕ ਨੌਜਵਾਨ ਨੇ ਡੀ ਸੀ ਆਫਿਸ ਕੇ ਆਗੇ ਆਕਰ ਜੱਗਾ ਸਿੰਘ ਕੇ ਨਾਮ ਸੇ ਉਸਨੇ ਜ਼ਹਿਰ ਖਾ ਲਿਆ ਹੈ, ਇਸ ਲਈ ਕਿ ਆਮ ਆਦਮੀ ਪਾਰਟੀ ਕੇ ਲੀਡਰ ਉਸਕੋ ਘਰ ਜਾ ਕਰ ਧਮਕਾ ਰਹੇ ਥੇ। ਮੈਂ ਮੁੱਖ ਮੰਤਰੀ ਸੇ ਪੁੱਛਣਾ ਚਾਹਤਾ ਹੂੰ, ਕਿਆ ਇਸ ਲਈ ਪੰਜਾਬ ਆਪਕੋ ਸੰਭਾਲਾ ਗਿਆ ਥਾ? ਕਿਆ ਇਹ ਕ੍ਰਾਂਤੀਕਾਰੀ ਹੈ? ਕਿਆ ਇਹ ਇਨਕਲਾਬੀ ਰਵੱਈਆ ਹੈ ਆਪਕਾ?
5: ਇਸ ਤਰ੍ਹਾਂ ਕਿ ਪੰਜਾਬ ਦੇ ਅੰਦਰ ਇਸ ਵੇਲੇ ਗੁਰੂ ਦੋਖੀ ਭਗਵੰਤ ਮਾਨ ਦਾ ਨਾਦਰ ਸ਼ਾਹੀ ਰਾਜ ਚੱਲ ਰਿਹਾ। ਗਲੀ ਗਲੀ, ਬਾਜ਼ਾਰ ਬਾਜ਼ਾਰ, ਮੱਲਾ ਮੱਲਾ, ਪਿੰਡ ਪਿੰਡ ਚਿੱਟਾ ਵਿਕ ਰਿਹਾ, ਟੋਫੀਆਂ ਵਾਂਗ ਉਹ ਚਿੱਟਾ ਵਿਕ ਰਿਹਾ। ਅਗਰ ਕੋਈ ਬੋਲਦਾ ਹੈ ਤੇ ਉਹਨੂੰ ਟੋਰਚਰ ਕੀਤਾ ਜਾਂਦਾ, ਮਾਰਿਆ ਜਾਂਦਾ, ਕੁੱਟਿਆ ਜਾਂਦਾ, ਪ੍ਰਤਾੜਿਤ ਕੀਤਾ ਜਾਂਦਾ, ਮਜਬੂਰ ਕੀਤਾ ਜਾਂਦਾ ਕਿ ਉਹ ਆਤਮ ਹੱਤਿਆ ਕਰੇ। ਔਰ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹ ਦੱਸਦੀਆਂ ਕਿ ਅੱਜ ਵਿਸਲ ਬਲੋਅਰ ਜਿਨ੍ਹਾਂ ਨੇ ਜਿਹੜੇ ਖੜੇ ਹੋ ਕੇ ਇਹ ਦੱਸ ਰਹੇ ਨੇ ਸਰਕਾਰ ਨੂੰ ਕਿ ਇੱਥੇ ਚਿੱਟਾ ਵਿਕਦਾ, ਉਹ ਹੀ ਇਸ ਲਈ ਸਭ ਨਾਲੋਂ ਜ਼ਿਆਦਾ ਟਾਰਗੇਟ ਤੇ ਨੇ।
6: What has happened with that Joga Singh had to take this extreme step. Situation is alarming. Punjab is a border state. National security is always under threat. And all this is playing out in front of the entire media and the entire nation that we have an incompetent chief minister. A chief minister who's intoxicated, who himself is fighting an alcohol abuse issue. He has been admitted in hospital not once, a number of occasions. This entire incident, why I say this about the chief minister, and I'm sorry that I have to bring this up, but the fact of the matter is when the chief minister himself is not in the right frame of mind, can he deliver law and order in a border state? Answer is no. You have an incompetent Aam Aadmi Party government being remote controlled by a fugitive, an accused of Mr. Arvind Kejriwal or his cronies Satinder Jain and Manish Sisodia. You have a drunk chief minister. Why should the people of Punjab pay a price for their incompetence?
1: All right, breaking news coming in at this moment. The Aam Aadmi Party government in Punjab has slammed the man who, in fact, consumed poison, Baltej Pannu, Aam Aadmi Party leader, has spoken on the Sangrur issue, and he has said that this Jagga Singh, this individual, is a drug addict and has 8 FIRs registered against him. The police are investigating who instigated him to consume poison. The question now, ladies and gentlemen, is that whether this man is an addict or not, the allegations that he has made should be investigated rather than, in fact, coming out and speaking about, the cases against him at this moment. So this is the response of the Aam Aadmi Party. Listen in.
7: वो ऐसा है कि वो ड्रग एडिक्ट है व्यक्ति और उसके ऊपर 8 FIR दर्ज है। उसको किसने उकसाया इसकी जांच पुलिस कर रही है।
1: Gurpreet Singh Chheena, my colleague, joining me with more details on this story. Gurpreet, instead of looking into the allegation that this man has made, the Aam Aadmi Party's response is about, picking out the FIRs against this man. I think I've lost that line with Gurpreet. We'll try and reconnect with him at this moment. This is the big story that we are tracking at this moment, ladies and gentlemen, where the another attempted suicide which has taken place in Punjab over the drug menace and the politics over it is speaking. Meanwhile, former Vice President Hamid Ansari's remarks have triggered a political storm with the BJP and the Congress, along with Muslim clerics also jumping into it. Hamid Ansari was speaking at the A.G. Noorani Memorial Lecture, where he referred to what he described as emerging trends around cultural nationalism. Uttar Pradesh Chief Minister Yogi Adityanath and the BJP has questioned his remarks. Meanwhile, there are other components of the NDA, like the RLD, who have also rejected the assessment made by Hamid Ansari. Listen in.
8: Purva Uprashtrapati हामिद अंसारी साहब ने एक किताब को कोट किया है जो 2019 में लिखी गई है और बकौल उनके नेहरू जी ये कह रहे हैं कि उनके लिए कम्युनिज्म उतना बड़ा खतरा नहीं।